0: राइट और यहाँ में आवाज आ चुकी है और चौधरी फरियाद साहब बिस्मिल्लाह करा चौधरी साहब हवा के दोष में आप दुनिया में सुन रही आपको
1: बिस्मिल्लाह करा टीम और राजा शोएब साहब
0: जी
1: संगीत दोस्त
0: जी
1: और भी सब आने ना और अतिका बाजी और तू कि नहीं थे सोनिया और तक
0: जी
1: इतने भी दरमियान इसमें ना कि देर ना सब आने ना और अतिका बाजी ने ना और बिलखसूस नशीन और आने ना और बेटा मेरे और सलाम दाई करने ने
0: माशाल्लाह
1: मैं उन्हें तो बड़ा आसान मानता
0: जी जी माशाल्लाह
1: पहला शेर जनाब पीर मारूफ सैन शाह मारूम और ना शेर
0: माशाल्लाह
1: नजर करता तो सने शेर ने बहुत बड़ी हस्ती सन
0: बड़ी हस्ती माशाल्लाह
1: लिखने ने के
0: वाह
1: मिलिया चैन ना जिगर फगार ताई
0: वाह
1: मिलिया चैन ना जिगर फगार ताई तेरा दर्द फराक सतांदा रहा
0: वाह
1: ਕੀਤੀ ਉਫਨਾ ਚਿਕਵਾ ਰਵਾ ਰੱਖਿਆ ਤੇਰੇ ਗਮਾਂ ਦੇ ਪਾੜ ਉਠਾਉਂਦਾ ਰਿਹਾ
0: ਵਾਹ ਜੀ ਵਾਹ
1: ਰੱਖ ਕੇ ਤੇਰਾ ਤਸਵਰ ਤਸਵਰਾਂ ਵਿੱਚ ਸਾਰੇ ਹੋਰ ਤਸਵਰ ਮਟਾਉਂਦਾ ਰਿਹਾ
0: ਵਾਹ
1: ਸਹਿ ਸਹਿ ਤੜਕੀਆਂ ਆਰਫ ਜਰਾਨ ਦੀਆਂ ਉਹ ਕੀਤੇ ਕੋਲ ਮਿਸਾਕੀ ਨਿਭਾਉਂਦਾ ਰਿਹਾ
0: ਵਾਹ ਵਾਹ ਚੌਧਰੀ ਸਾਹਿਬ ਵਾਹ
1: ਦੋ ਸ਼ੇਰ ਰਾਜੇ ਮੁਰਦ ਮਾਰੂਮਰ ਨੇ
0: ਜੀ ਜੀ
1: ਲਿਖਨੇ ਨੇ ਕਿ ਨਫੇ ਸਮਝ ਕਰ ਕਰਾਂ ਹਰ ਕਾਰ ਮੈਂ ਤੇ ਕਾਟੇ ਬਖਸ਼ੇ ਪਾਣ ਤੇ ਕੀ ਕਰਾਂ ਮੈਂ ਉਸ ਨੂਰ ਖੈ ਵੇਖਾਂ ਸਵਾਬ ਬਦਲੇ ਮੱਥੇ ਬਦੀਆਂ ਲੱਗ ਜਾਣ ਤੇ ਕੀ ਕਰਾਂ ਮੈਂ
0: ਵਾਹ ਜੀ ਵਾਹ ਕਿਆ ਕਹਿੰਦੇ
1: ਸੋਦੇ ਦਿਲਾਂ ਦੇ ਆਉਂਦੇ ਹਮੇਸ਼ ਆਏ ਅੱਖਾਂ ਅੱਥਰੋਂ ਬਰਸਾਨ ਤੇ ਕੀ ਕਰਾਂ ਮੈਂ ਸਜਦੇ ਰੱਬ ਨੂੰ ਕੀਤੇ ਜ਼ਮੁਰਦ ਜਾਂਦੇ ਉਹ ਯਾਦਾਂ ਕਿਸੇ ਦੀਆਂ ਆਣ ਤੇ ਕੀ ਕਰਾਂ ਮੈਂ
0: ਵਾਹ ਵਾਹ ਵਾਹ ਵਾਹ ਕਿਆ ਕਹਿੰਦੇ
1: ਆਖਿਆ ਫੇਰ ਮੈਂ ਕੀ ਜੁਰਮ ਕੀਤਾ ਜਿਹੜਾ ਵਸ ਮੇਰੇ ਜੇ ਅੱਖ ਅੱਖ ਸੰਗ ਲੜੇ ਤੇ ਕੀ ਕਰਾਂ ਮੈਂ ਪਤਾ ਹੈ ਰੋਣ ਤੇ ਸਬਰ ਬਿਹਤਰ ਅੰਦਰੋਂ ਜਿਗਰ ਜੇ ਸੜੇ ਤੇ ਕੀ ਕਰਾਂ
0: ਕੀ ਕਰਾਂ ਮੈਂ ਵਾਹ ਜੀ ਵਾਹ ਕੀ ਕਹਿੰਦੇ
1: ਮੇਰੀ ਅਰਜ਼ੂ ਹੈ ਬੰਦਗੀ ਨਸੀਬ ਹੋਵੇ ਇਸ਼ਕ ਹੁਸਨ ਵਾਲ ਖੜੇ ਤੇ ਕੀ ਕਰਾਂ ਮੈਂ ਸਿਰ ਤੇ ਅੱਲਾ ਨੂੰ ਸਜਦੇ ਜ਼ਮੁਰਦ ਕਰਦਾ ਕੋਈ ਦਿਲ ਸਨਮ ਦੀ ਪੜੇ ਤੇ ਕੀ ਕਰਾਂ
0: ਹਾਏ ਹਾਏ ਹਾਏ ਹਾਏ ਕੀ ਕਹਿੰਦੇ ਵਾਹ
1: ਫਿਰ ਇਹਦੇ ਬਾਰੇ ਇੱਕ ਦੋ ਸ਼ੇਰ ਆਣੇ ਨੇ ਕਿ ਦੋਵਾਂ ਦਿਲਾਂ ਦੇ ਮਿਲਣ ਨੂੰ ਈਦ ਕਹਿੰਦੇ
0: ਵਾਹ ਜੀ ਵਾਹ ਕੀ ਕਹਿੰਦੇ
1: ਦੋਵਾਂ ਦਿਲਾਂ ਦੇ ਮਿਲਣ ਨੂੰ ਈਦ ਕਹਿੰਦੇ ਦਿਲ ਨਾ ਮੌਲਾ ਮਲਾਏ ਤੇ ਈਦ ਕਿਹੜੀ ਜਿਸ ਦੇ ਸ਼ੋਕ ਕੇ ਦੀਦਾਰ ਵਿੱਚ ਹੱਥ ਰੰਗੇ ਉਹ ਮਾਸੂਮ ਨਾ ਆਏ ਤੇ ਈਦ ਕਿਹੜੀ
0: ਹਾਏ ਹਾਏ ਹਾਏ ਹਾਏ
1: ਸੱਜਣ ਸਾਹਮਣੇ ਖਿਲਣ ਤੇ ਇਲਨ ਬੁਲੀਆਂ ਜੇ ਨਾ ਚੂੜਾ ਨਕਾਏ ਤੇ ਈਦ ਕਿਹੜੀ ਕਹਿੰਦਾ ਅਸੀਂ ਜ਼ੁਲਫਾਂ ਨੂੰ ਖਾਮ ਦੇ ਕੇ ਜੇ ਨਾ ਕੁੰਡਲ ਬਣਾਏ ਤੇ ਈਦ
0: ਕਿਹੜੀ ਵਾਹ ਜੀ ਵਾਹ ਕਿਆ ਕਹਿੰਦੇ ਵਾਹ
1: ਆਖਿਆ ਸੁਬਾ ਸਵੇਰੇ ਦੁਆ ਮੰਗੀ
0: ਵਾਹ
1: ਸੁਬਾ ਸਵੇਰੇ ਦੁਆ ਮੰਗੀ ਖਤ ਖੈਰ ਦਾ ਆਇਆ ਤੇ ਈਦ ਕਰਸਾਂ ਜਿਹੜੇ ਚਲੇ ਗਏ ਉਹ ਦਿਲੋਂ ਨਾਰਾਜ਼ ਹੋ ਕੇ ਉਹਨਾਂ ਹੁਕਮ ਫਰਮਾਇਆ ਤੇ ਈਦ ਕਰਸਾਂ
0: ਵਾਹ ਜੀ ਵਾਹ ਵਾਹ
1: ਦੂਰ ਜਾਣ ਵਾਲੇ ਦਿਲੋਂ ਦੂਰ ਨਹੀਂ ਕਦੇ ਸ਼ੱਕ ਨਾ ਪਾਇਆ ਤੇ ਈਦ ਕਰਸਾਂ ਕਹਿੰਦਾ ਅਸੀਂ ਅੱਜ ਅਸੀਂ ਸਹਾਰਾ ਦਿਲ ਨੂੰ ਉਹ ਖਤ ਸੀਨੇ ਨਾਲ ਰਲਾਇਆ ਤੇ ਈਦ ਕਰਸਾਂ
0: ਵਾਹ ਚੌਧਰੀ ਸਾਹਿਬ ਵਾਹ ਕੀ ਕਹਿੰਦੇ ਵਾਹ
1: ਸੂਰਜ ਛੁਪ ਜਾਂਦਾ ਸ਼ਾਮ ਪੈ ਜਾਂਦੀ ਜ਼ੁਲਫਾਂ ਕਾਲੀਆਂ ਦੀ ਕਰਨਾ ਹੈ ਛਾਂ ਜਿਸ ਲੈ ਆਤੀ ਅੱਖੀਆਂ ਵਿਚੋਂ ਚਮ ਚਮ ਚਮ ਚੈਨ ਅਥਰੋਂ ਭਾਈ ਤੇਰੀ ਯਾਦ ਵਿਚ ਪਰਵੇਜ ਕਲਮ ਚਲਾ ਜਿਸ
0: ਲੈ ਹਾਏ ਹਾਏ ਹਾਏ ਕੀ ਕਹਿੰਦੇ ਕੀ ਕਹਿੰਦੇ ਵਾਹ
1: ਬਾਬਾ ਪਰਵੇਜ਼ ਇੱਕ ਸ਼ੇਰ ਅੱਜ ਮੇਰੇ ਹਵਾਲੇ ਨਾਲ ਨਹੀਂ ਆ ਲੇਕਿਨ ਬੜਾ ਖੂਬਸੂਰਤ ਸ਼ੇਰ ਹੈ ਜੇ ਬਾਜ਼ਾਰ ਮੌਕਾ ਮਿਲਿਆ ਤਾਂ ਸੁਣੀ ਮੈਂ ਆਪਣੀ ਫਿਰ ਪੇਸ਼ ਕਰਦਾ
0: ਜੀ ਜੀ
1: ਆਨੇ ਨੇ ਕਿ ਸਾਡੀ ਰੋਂਦੀਆਂ ਚੰਨ ਦੀ ਈਦ ਗੁਜ਼ਰੀ
0: ਵਾਹ ਜੀ ਵਾਹ
1: ਬੜਾ ਖੂਬਸੂਰਤ ਸ਼ੇਰ
0: ਕੀ ਕਹਿੰਦੇ
1: ਸਾਡੀ ਰੋਂਦੀਆਂ ਚੰਨ ਦੀ ਈਦ ਗੁਜ਼ਰੀ ਨਾ ਕੁਝ ਖਾਦਾ ਨਾ ਤਨ ਤੇ ਲਾਇਆ ਸਾਜਨ
0: ਵਾਹ
1: ਕਸਮੇ ਪਤਾ ਨੇ ਕਿਤਨੀ ਸ਼ਰਾਬ ਪੀਤੀ ਇਸਲੇ ਤੂੰ ਖਿਆਲਾਂ ਵਿੱਚ ਆਇਆ ਸਾਜਨ
0: ਵਾਹ ਚੌਧਰੀ ਸਾਹਿਬ ਵਾਹ ਮਨ ਗਿਆ
1: ਸ਼ਾਮ ਸ਼ਾਮ ਅਥਰੂਆਂ ਵਗਾਏ ਨੇ ਅੱਖੀਆਂ ਨੇ ਗੁਜ਼ਰੇ ਦਿਨਾਂ ਨੂੰ ਜਾ ਤੂੰ ਦਰਾਇਆ ਸਾਜਨ
0: ਵਾਹ
1: ਲੋਕ ਲੋਕਾਂ ਨੂੰ ਮਾਇਆ ਨਾ ਭੁੱਲਦੇ ਨੇ ਲੋਕ ਲੋਕਾਂ ਨੂੰ ਮਾਇਆ ਨਾ ਭੁੱਲਦੇ ਨੇ ਉਹ ਤੂੰ ਬਾਦਲ ਨੂੰ ਦਿੰਦਿਆਂ ਭਲਾਇਆ ਸਾਜਨ
0: ਵਾਹ ਚੌਧਰੀ ਸਾਹਿਬ ਮਨ ਗਿਆ
1: ਰਮੇਸ਼ ਭਾਈ ਮੈਂ ਤੁਹਾਨੂੰ ਜਿਹੜੇ ਕਿ ਸ਼ਾਇਦ ਮੇਰੇ ਕੋਲ ਕੁਛ और भी कोई संगीत किसी ने अचना होया उसे मैं किसी
0: ने ना ना चौधरी साहब कोई वरी नहीं कोई मसला ही नहीं है तुसा भी साढ़े भाई है तो वह भी साढ़े भाई हैं तो एक फैमिली प्रोग्राम है फैमिली शो होना माशाल्लाह तो इसने बच्चे ये प्यार मुहब्बत पापे कहल खूबसूरती है अखलाक है पापे कह ला तो होर तुसा तीन चार मिनट है ना और कोई मसला नहीं पढ़ो तो जो जो बंदे तुम सुनने पे ना वो जो वीर सुनने पे ने राजा शुएब भाई तो उन्होंने छटो एक
1: जी जी
0: जी
1: अच्छा चलो साजे जमुरदर ने एक दो शेर फिर तुसा ने नजर करने हैं आखने हैं कि गिया सजिया फराक विच बीत सजना
0: वाह जी वाह
1: गिया सजिया फराक विच बीत सजना तेरे उसम दा अली नजारा याद है
0: वाह जी वाह
1: जिस नदी दी सैर ओ तफरी करके जिथे बैठे सा उसका किनारा याद है
0: बहुत खूब बहुत खूब
1: फिर विछड़ के दूर खलो तकिया फिर विछड़ के दूर खलो तकिया तेरे हथां दा कीता इशारा याद है
0: वाह
1: तेरे रंग नाल या फिर जमुर्द मिलदा चढ़दा सरगिने वेले इक तारा याद है
0: वाह चौधरी साहब वाह
1: आख्या तेरे आने वाली सुबह कौन भुले
0: हाय हाय
1: तेरे आने वाली सुबह कौन भुले तेरे जान वाली दुखी शाम याद है
0: वाह
1: चार पैर तक जिसका दीदार किया तेरी सूरत और नाजुक अंदाम याद है
0: वाह चौधरी साहब वाह मन गया
1: दुख वसलदा रंज जदाई वाला
0: जिहड़ा
1: कोई बंदा अच्छा ना बड़ी खुशी होनी है
0: बड़ी खुशी होनी है
1: खुशी थोड़ी देर देनी है फिर वापस चला जाना ना
0: वो
1: पहले नाल दुख फिर और ज्यादा हो जाना तेज हो जाना
0: हाय हाय हाय
1: अरे सुख वसलदा रंज जदाई वाला मैंने उस तरह मेरे गुलफाम याद है
0: कोई
1: मुड़ मुड़ तकना नहीं भुलदा जमुर्द तेरा
0: वाह
1: कई बार तक क्या होती जो बंदा किसी नाल मिली मुलाकात करी विछड़ना
0: बसारिया
1: नहीं तेरा जान भी मेरे मेहमान याद है जिस जिस रात सोनिया गुजरिया से आए जिस जिस रात सोनिया गुजरिया से एक एक कदम का मेनू निशान याद है मेरे नाल जो हुई कुछ देर तेरी मेनू वो महफल मेरी जान याद है सारी उम्र विच वार जमुर दी को चांगी आन दा तेरा आसान याद है
0: याद है आय हाय हाय हाय क्या कहने चली साहब क्या कहने बड़ा ही
1: खूबसूरत
0: बड़ी मेहरबानी वैन बुक की तो कुछ जाई रहे भी पहले ये भाव में की कुछ जाई रहे अच्छा
1: दिल करदा जे ना तू
0: दूर होए
1: तक तक तेरे वाल जिंदगी गुजार देवा
0: वाह
1: अपने चान दी जमुर्द वद के और किस तरह तेनो सोनिया इतबार देवा
0: वाह वाह चौधरी साहब वाह चौधरी साहब मन गया चौधरी साहब मन गया क्या कहने और मन गया चौधरी साहब बड़ी मेहरबानी सर बड़ी शुक्रिया तुम आदेश आए हो और महफल लुटी कंदी ने क्या हाल है लुट ली है क्या हाल है और बड़ा ही अच्छा लगा पापे और तुम तोहफा दिता है ईदी ने तोहफा है बड़ा ही खूबसूरत तोहफे माशाल्लाह इतनी खूबसूरत शायरी करने हैं और इस वक्त भी माशाल्लाह बड़ा ही खूबसूरत अंदाज़ आपका बड़ा प्यारा अंदाज़ है बहुत बहुत शुक्रिया मेरे भाई का और दोबारा दिल्ली ईद मुबारक हाज मुबारक माशाल्लाह और बड़ा ही अच्छा लगा और जाने से पहले मेरे भाई ऐ जना एक दो बोल सुनो क्या हाल है तुम याद कर सो क्या हाल है याद रख सो तुम भी ए दो वादश नहीं है ना